ਇਬਾ ਲਾਣੋ ਹੀ ਬਈ ਨਹੀਂ ਆ ਆਤੋਮ ਬੀ ਓਰੀ ਓਨੀ ਮਾ ਜੇ ਮੂ ਯਾਨੋ ਲਾਉਂ ਗੋਂ ਫੋ ਕੋਰੇ ina inu a pata ati o se yaju si fe ni keni olohun ogun fo ko re o pata pata pari ola porogodo oba olohun ogun fo ko re oba nirin ki ya o tan oba ni lalejo won to ni le ma je olohun ogun fo ko re ina inu apata ti o se yaju si fe ni keni olohun ogun fo ko re o gba o gbamu gbamu oju orun o se gbamu ti tobi bi ate ileke olohun ogun fo ko re se bi wo gangan la pe lajo to nje wa nile olohun ogun fo ko re o